ਹੋਏ ਹੋਏ ਹੋਏ ਹੋਏ ਨੁਮੂ ਨੇ ਲਿਖ ਲਾ ਕਹਿਣਾ ਵੀ ਆਈ ਖਾਨਾ ਚਿੱਛਾ ਹਾਂ ਸਹੇ ਹੋਈ ਛ ਅੱਜ ਬਹੁਤ ਰੋਇਆ ਹੈ ਇਰਾਸ ਵਾਹ ਜੀ ਵਾਹ आज बहुत रोया है एराज बचपन की तस्वीर में खुद को हंसता देखकर देर यो जहान मना थैंक यू सो वेरी मच उसे नुमकबल ने दे लिखला हो भी आख यो जहान मनना